0: ZVFM ਨੋਦੀ ਹੈ ਕਿ ਮੇਗਾ
1: ਰਾਂਦਕਾ ਗੁਲਫਵੀ ਟਿਕਿਆਮ ਰੀਤ
2: ਲਵਤਾ ਰੋਏ ਆਦੇਸ ਕੁਰੀਏ
1: ਨੋਦੀ ਹੈ ਕਿ ਮੇਗਾ ZVFM ਗੇ ਮੈਂ ਹਾਂ ਨੋਦੀ ਪਾਈ ਲਵਤਾ ਕੋ ਮਿਸ ਪੈਣੀ ਕਿ
0: ਕੋਨ ਫਿਲਮ ਨੋ ਮੈਂ ਕਿ ਹਮਾ ਦਿਵਹਿੰਗ ਮੋਨੀਫੂ ਫਿਲਮ ਦੇ ਨਮੁਗਾ ਅਬਦੁਸ

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ

0: ਹਿਮਬਿਹਿ ਰੱਖਾ ਤੇਰੇ ਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗਿੰ ਅੱਦੋਵੂੰ
1: ਕੈਸਾ ਕਿੰਬੀ ਅਲਾਰਨਮਾ ਅੰਗਿਆਰ ਨੇਫੇ ਨਿਵਾ ਕੁਰੂੰ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਨਮਾ ਮਾਸਕ ਐਲੂੰ
1: ਅਦਿ ਹਿਮਬਿਹਿਗੇ ਅਲਾਮਾਤੇ ਹੁਰਨਮਾ ਇਕਹਿਰਿਵੂੰ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨ ਕੁਰਵਾ ਸਿਹਿ ਫਰਵਾ ਹੋਦਵਾ
2: ਏ ਕੁੜਕੋ ਫਾਹਤ ਜਹਿਲਮਾ ਆਹਰਮ ਇਹਾ ਕੈਰੀ ਗਤੀ ਮੇ ਮਿਹ ਹੁੰਦਗੋਆਣ ਏਨਾ ਚਾ ਪਿੰਨ ਨੰਬਰ ਨੂੰ ਫੇਣ ਹਿਸਾਬੇ ਗਣਤੀ ਬੇਮਾਣੀ
3: ਆ
4: ਕੋਪਾ ਮਿਤਾ ਹੁਣ ਡਸਬਿਨ ਇਹ ਰੀ ਦੋ ਮੇਵਿਸ ਡਸਬਿਨ ਕਰਨੂ ਲਾਮਾਣੀ

0: Şavyani.
1: ਅਰਮਨ ਕੁਰੀਆ ਮੇਗੇਂਦਾ ਸ਼ਾਵੇ ਨੇ ਮੇਰੇ ਕੇ ਪ੍ਰੋਗਰਾਮ ਵਿੱਚ ਨੂਵਗੜੀ ਥਿਰੀ ਸਿੰਘ ਮਹਾਮੇ ਕੁਰੀਆ ਗੇਂਦਾਣ ਸ਼ੋਗਣ ਅਨੋਟ ਕੋਲਾ ਬੈਵਰਿੰਗੇ ਥੇਰੇ ਗੁਰਤੂ ਹੈ ਬੈਵਰਿੰਨ ਗੁਲਾਲ ਮੁੰਦਾ ਇਰ ਮੀ ਸ਼ੋਗੇ ਤੇਰੇ ਹਮ ਤਫਾਤ ਇਕੀ ਮਸੇਕੇ ਤਾਂ ਹਵਾਲ ਮੀ ਕੁਰੇ ਨੇ ਕੋਮੇ ਬੈਵਰੀ ਕੇ ਸ਼ਾਵੀ ਨਾ ਗੁਲੂ ਹੁਰੀ ਥਾਲ ਦਣ ਸਵਾਲ ਫੁਰ ਤਮ ਮੇ ਹਵਾਲ ਕੋ ਦੇਨੇ ਮੇ ਮਸ਼ਾਵੀ ਨੇ ਹਿਮਨੇ ਕੋ ਤਾਂ ਇਹ ਸਵਾਲ ਆਣਨਾ ਨੇ ਬਾਈ ਫਰ ਮੀ ਸ਼ਾਵੀ ਨੇ ਜੁਮਲੇ ਕਿਆ ਤੇ ਫਕੀ ਤਾਂ ਸ਼ਾਵੀ ਨੇ ਤੋ ਨੂਨੀ ਅਣੇ ਸ਼ਾਵੀ ਨੇ ਫੇਸ਼ੇ ਬਸ ਤਾਂ ਸ਼ਾਵੀ ਨੇ ਨਿਮੇ ਬਸ ਤਾਂ ਕਿਆ ਲੰਗ ਇਹ ਖਾਲਾ ਮਸੇ ਕੇ ਤਾਂ ਮਿਹਰੀ ਦੇਨ ਮੀ ਹਵਾ ਕੋ ਲਾ ਮਸੇ ਕੇ ਤੋ ਤੇਰੇ ਇਹ ਮਸੇ ਕੇ ਫੁਰੀ ਹਮ ਕੋਰੀ ਮੈਂ ਇਤੁਰ ਮਸੇ ਕੇ ਤੱਕ ਮੀ ਦਾਣੀ ਮੀ ਇਤੁਰ ਮਸੇ ਕੇ ਤੋ ਤੇਰੇ ਹਮ ਬਾਈ ਫਾਰ ਮੀ ਅਦਬੀ ਬਹਾ ਗੁਲੂ ਹੁਰੀ ਮਸੇ ਕੇ ਤੱਕ ਆਦਿ ਵੀ ਅਦਬੀ ਯਾਤਾ ਗੁਲੂ ਹੁਰੀ ਮਸੇ ਕੇ ਤੋ ਸੇ ਬਹਾ ਹਵਾ ਕੋ ਲਾ ਮੀ ਕੇ ਤੇਰੇ ਮੀ ಮೌಲು ಮಾತ್ ಗೆಬ್ಬೆ ಬೊಡ ಮಿ ಅಣ್ಣನಿ ದಿವಿ ಅದಬಿ ಯಾತ್ಗ ಮಿಸಾಲಕ ಕುರಿಗೆ ಫೈತ್ತಕ ಕುರಿಗೆ ಲೆಂವೆರಿನ್ನ ಕುರಿಗೆ ಮಿ ಅದಬಿ ಬಸ್ತಕ ಮಿಕಾಲ ಗುಳು ಹುರಿ ಸುವಾಲ್ತಕ್ಕೆ ಬೊಡ ಮಿ ಕೊರೆನೆ ಮಿ ಶೋಗ ನನ್ನೊಟ್ ಕೊಲ್ಲ ಅಗೆಂಗ್ ಮಿ ಮಸಕತೆ ಫುರಿ ಹಮ ಕೊಲ್ಲ ರೀತ್ ಲವೆಂಗ್ ಅಡೋ ಹಲಮ್ಗೆ ಫುರ್ಸತ್ ಲಿಬಿಗೆ ಅಂತಾಣೆ ರೀತ್ ಲವೆಂಗ್ ಇವ್ವಾಲ್ದಿ ಫಣಿಕಸ್ ಬದ್ದಲು ಕೊಲ್ಲಾಣೆ